ਰਦਦਰ ਬਰਸਾ ਹਥਿਆਰਬੰਦ ਜੀ ਮੋਟਰਸਾਈਕਲ ਸਵਾਰਨ ਦੇ ਫਾਇਰਿੰਗ ਬਜਣਾ ਮਾਰਦੀ ਵਿਆ ਗੋਟ ਮੀਰ ਮੁਹੰਮਦ ਜਲਬਾਣੀ ਲਾੜੇ ਵਟ ਹਥਿਆਰਬੰਦ ਬਿੰਡਣ ਚ ਗੋਲੀਆਂ ਹਣੀ ਕਤਲ ਕਰ ਛੜਿਓ ਮਕਤੂਲਨ ਜੀ 45 ਸਾਲਾ ਲਾਲੂ ਜੋਯੋ ਐਂ 55 ਸਾਲਾ ਰਾਜਾ ਜੋਯੋ ਤੁਰ ਸੁਣਾਪ ਲਾਸ਼ ਹਸਪਤਾਲ ਮੁੰਤਕਲ ਵਾਰਸਨ ਚੋਣਾ।